ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਅਸੀਂ ਗੱਲ ਕਰਾਂਗੇ ਥੁੱਕਣਾ ਮਨਾਏ ਦੇ। ਜਨਤਕ ਥਾਵਾਂ ਜਿਵੇਂ ਪਾਰਕ, ਬੱਸ ਸਟੈਂਡ, ਜਨਤਕ ਸ਼ੌਚਾਲਿਆ, ਗਲੀਆਂ, ਸੜਕਾਂ 'ਤੇ ਅਕਸਰ ਅਸੀਂ ਲਿਖਿਆ ਵੇਖਦੇ ਹਾਂ ਕਿ ਇੱਥੇ ਥੁੱਕਣਾ ਸਖ਼ਤ ਮਨਾਏ, ਕਿਰਪਾ ਕਰਕੇ ਇੱਥੇ ਨਾ ਥੁੱਕੋ। ਇਹ ਲਿਖੇ ਹੋਣ ਦੇ ਬਾਵਜੂਦ ਵੀ ਕਈ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਅਤੇ ਉਹ ਆਪਣੀ ਆਦਤ ਤੋਂ ਮਜਬੂਰ ਹੁੰਦੇ ਨੇ। ਇਹੀ ਨਹੀਂ, ਸੁੰਦਰ ਸੋਹਣੀਆਂ ਇਮਾਰਤਾਂ, ਪਾਰਕ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ, ਸੜਕਾਂ ਅਤੇ ਗਲੀਆਂ ਵੀ ਗੁਟਕੇ ਅਤੇ ਪਾਨ ਦੀ ਥੁੱਕ ਦੇ ਨਾਲ ਭਰੀਆਂ ਪਈਆਂ ਹੁੰਦੀਆਂ ਨੇ, ਜਿਸ ਦੀ ਗੰਦਗੀ ਅਤੇ ਬਦਬੂ ਦੇ ਕਾਰਨ ਸਾਡਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਏ ਅਤੇ ਅਸੀਂ ਆਪਣੇ ਨਾਲ ਕਈ ਬਿਮਾਰੀਆਂ ਸੇੜ ਲਿਆਉਂਦੇ ਹਾਂ। ਜਨਤਕ ਥਾਵਾਂ 'ਤੇ ਥੁੱਕਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ। ਜੇ ਕੋਈ ਵਿਅਕਤੀ ਖੰਘ, ਜ਼ੁਕਾਮ ਜਾਂ ਟੀਵੀ ਨਾਲ ਪੀੜਿਤ ਹੋਵੇ ਤਾਂ ਉਸਦੀ ਥੁੱਕ ਦੇ ਕੀਟਾਣੂ ਹਵਾ 'ਚ ਫੈਲਦੇ ਨੇ ਅਤੇ ਤੰਦਰੁਸਤ ਅਤੇ ਸਿਹਤਮੰਦ ਵਿਅਕਤੀ ਨੂੰ ਵੀ ਬਿਮਾਰ ਕਰ ਦਿੰਦੇ ਨੇ। ਇਹੀ ਨਹੀਂ, ਕਈਆਂ ਵਿਅਕਤੀਆਂ ਨੂੰ ਤਾਂ ਹਮੇਸ਼ਾ ਹੀ ਜਾਨਵਰਾਂ ਵਾਂਗ ਜਗਾਲੀ ਕਰਨ ਦੀ ਆਦਤ ਪਈ ਹੁੰਦੀ ਏ। ਪਾਨ ਅਤੇ ਗੁਟਕਾ ਥੁੱਕਣ ਵਾਲੇ ਅਕਸਰ ਰਾਹ ਜਾਂਦੇ ਹੀ ਥੁੱਕੀ ਜਾਂਦੇ ਨੇ। ਇਹੀ ਨਹੀਂ, ਕਈ ਵਾਰ ਤਾਂ ਉਹ ਰਾਹ ਜਾਣ ਵਾਲੇ ਵਿਅਕਤੀਆਂ ਦੇ ਉੱਪਰ ਵੀ ਥੁੱਕ ਸੁੱਟ ਦਿੰਦੇ ਨੇ, ਜਿਸ ਕਾਰਨ ਕਈ ਵਾਰ ਲੜਾਈ ਝਗੜੇ ਵੀ ਹੋ ਜਾਂਦੇ ਨੇ। ਹਰ ਕਦਮ ਧਿਆਨ ਅਤੇ ਸੋਚ ਸਮਝ ਕੇ ਪੁੱਟੋ ਤਾਂ ਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ। ਇਸ ਲਈ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲਵੋ। ਗਾਇਕ ਬਲਕਾਰ ਸਿੱਧੂ ਝੂਠੇ ਦਾ ਜ਼ਿਕਰ ਕਰ ਰਹੇ ਨੇ। ਇੱਕ ਝੂਠਾ ਲੈ ਜਾਵੇ ਸੋਨੇ ਦੇ ਦੰਦ ਵਾਲਿਆ। ਗੀਤ ਬੋਲ ਲਿਖੇ ਨੇ ਤਰਨ ਰਿਸ਼ੀ ਅਤੇ ਗੁਰਬਖਸ਼ ਸਿੰਘ ਅਲਬਿੱਲਾ ਨੇ।

0: ਤਾਂ ਹੀ ਖੁਸ਼ਨੁਮਾ ਰਹਿੰਦੀ ਏ ਜੇ ਇਸ ਨੂੰ ਹੱਸ ਗਾ ਕੇ ਬਤੀਤ ਕਰਦੇ ਹਾਂ, ਕਿਉਂਕਿ ਅਕਸਰ ਕਿਹਾ ਵੀ ਜਾਂਦਾ ਏ ਕਿ ਹੱਸਦਿਆਂ ਦੇ ਘਰ ਵੱਸਦੇ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਥੁੱਕਣਾ ਮਨਾ ਏ ਵਿਸ਼ੇ 'ਤੇ। ਥੁੱਕਣ ਦੇ ਨੁਕਸਾਨ ਹੀ ਨੁਕਸਾਨ ਨੇ ਅਤੇ ਇਹ ਬੜੀ ਹੀ ਭੈੜੀ ਆਦਤ ਵੀ ਏ। ਜਿੱਥੇ ਸੋਹਣੀਆਂ ਅਤੇ ਸੁੰਦਰ ਇਮਾਰਤਾਂ 'ਤੇ ਥੁੱਕਣ ਕਾਰਨ ਉਹਨਾਂ 'ਤੇ ਬਦਨੁਮਾ ਦਾਗ ਲੱਗ ਜਾਂਦੇ ਨੇ, ਉੱਥੇ ਵਾਤਾਵਰਨ ਵੀ ਗੰਦਲਾ ਹੁੰਦਾ ਏ। ਇਸ ਤੋਂ ਇਲਾਵਾ ਸਾਰੇ ਦੇਸ਼ ਦੇ ਲੋਕਾਂ ਦੀ ਸਿਹਤ ਵੀ ਵਿਗੜਦੀ ਏ ਅਤੇ ਉਹਨਾਂ ਦੀ ਸਿਹਤ 'ਤੇ ਮਾੜੇ ਪ੍ਰਭਾਵ ਪੈਂਦੇ ਨੇ। ਇਸ ਲਈ ਜਨਤਕ ਥਾਵਾਂ ਤੋਂ ਥੁੱਕਣ 'ਤੇ ਗੁਰੇਜ਼ ਕਰਨਾ ਚਾਹੀਦਾ ਏ। ਤੁਸੀਂ ਸੋਚੋ, ਜੇ ਤੁਸੀਂ ਕਿਸੇ ਵਿਅਕਤੀ ਦੇ ਸਾਹਮਣੇ ਥੁੱਕਦੇ ਹੋ ਤਾਂ ਤੁਸੀਂ ਇਸ ਨਾਲ 20 ਲੋਕਾਂ ਦਾ ਦਿਲ ਖਰਾਬ ਕਰਦੇ ਹੋ। ਇਸ ਲਈ ਸਾਨੂੰ ਪਬਲਿਕ ਥਾਵਾਂ 'ਤੇ ਥੁੱਕਣ ਤੋਂ ਬਚਣਾ ਚਾਹੀਦਾ ਏ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਤੋਂ ਵਰਜਣਾ ਚਾਹੀਦਾ ਏ। ਬੇਸ਼ੱਕ ਸਰਕਾਰਾਂ ਵੱਲੋਂ ਵੀ ਥੁੱਕਣ ਦੀ ਮਨਾਹੀ ਲਈ ਕਈ ਕਾਨੂੰਨ ਅਤੇ ਨਿਯਮ ਬਣਾਏ ਗਏ ਨੇ, ਪਰ ਲੋਕ ਇਹਨਾਂ ਨਿਯਮਾਂ ਕਾਨੂੰਨਾਂ ਨੂੰ ਸ਼ਿੱਕੇ ਟੰਗ ਕੇ ਇਹਨਾਂ ਦੀਆਂ ਤਜੀਆਂ ਉਡਾਉਂਦੇ ਨਜ਼ਰ ਆਉਂਦੇ ਨੇ। ਇਸ ਲਈ ਹਰ ਨਾਗਰਿਕ ਦਾ ਇਹ ਫਰਜ਼ ਹੋਣਾ ਚਾਹੀਦਾ ਏ ਕਿ ਉਹ ਆਪਣੇ ਦੇਸ਼, ਸ਼ਹਿਰ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ 'ਚ ਸਹਿਯੋਗ ਦੇਣ। ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਏ ਕਿ ਜਨਤਕ ਥਾਵਾਂ ਵੀ ਸਾਡੀ ਸੰਪੱਤੀ ਨੇ। ਜੇ ਅਸੀਂ ਇਹਨਾਂ ਨੂੰ ਸਾਫ਼ ਸੁਥਰਾ ਰੱਖਾਂਗੇ ਤਾਂ ਹੀ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਾਂਗੇ। ਇਸ ਲਈ ਕਿਹਾ ਵੀ ਜਾਂਦਾ ਏ, ਜਿੱਥੇ ਸਫਾਈ ਉੱਥੇ ਖੁਦਾਈ। ਇੱਥੇ ਥੁੱਕਣਾ ਸਖ਼ਤ ਮਨਾ ਹੈ ਅਤੇ ਇਹੋ ਜਿਹੇ ਕਥਨ ਲਿਖ ਕੇ ਹੀ ਸਰਨ ਵਾਲਾ ਨਹੀਂ, ਬਲਕਿ ਅਮਲੀ ਜਾਮਾ ਪਹਿਨਾਉਣ ਦੀ ਲੋੜ ਏ, ਭਾਵ ਕਿ ਇਸ 'ਤੇ ਅਮਲ ਕਰਨ ਦੀ ਜ਼ਰੂਰਤ ਏ। ਜੇ ਆਲਾ ਦੁਆਲਾ ਸਾਫ਼ ਸੁਥਰਾ ਹੋਵੇਗਾ ਤਾਂ ਹੀ ਹਰ ਨਾਗਰਿਕ ਸਿਹਤਮੰਦ ਅਤੇ ਤੰਦਰੁਸਤ ਹੋਏਗਾ। ਸੋ ਸੋਚਣਾ ਤੁਸੀਂ ਏ। ਆਓ ਹੁਣ ਸੁਣਦੇ ਹਾਂ ਪ੍ਰਭਜੋਤ ਕੌਰ ਸਬਰਵਾਲ ਤੋਂ ਕਵਿਤਾ ਪਾਠ।
1: ਪਹਿਲੀ ਕਵਿਤਾ ਹੈ ਔਰਤ। ਤੈਨੂੰ ਨਹੀਂ ਸ਼ਾਇਦ ਔਰਤ ਨੂੰ ਵੀ ਨਹੀਂ ਪਤਾ, ਤੈਨੂੰ ਨਹੀਂ ਸ਼ਾਇਦ ਔਰਤ ਨੂੰ ਵੀ ਨਹੀਂ ਪਤਾ, ਉਸਦੇ ਪੱਥਰ ਹੋਣ 'ਚ ਸਭ ਤੋਂ ਵੱਧ ਹੱਥ ਉਸੇ ਦਾ ਹੈ। ਤੈਨੂੰ ਨਹੀਂ ਸ਼ਾਇਦ ਔਰਤ ਨੂੰ ਵੀ ਨਹੀਂ ਪਤਾ, ਉਸਦੇ ਪੱਥਰ ਹੋਣ 'ਚ ਸਭ ਤੋਂ ਵੱਧ ਹੱਥ ਉਸੇ ਦਾ ਹੈ। ਉੱਡਦੀ ਚਹਿਕਦੀ ਕਰਮ ਧਰਮ ਮਿਣਦੀ ਕਦ ਭੁੱਲ ਬੈਠੀ, ਉਹ ਆਪਣਾ ਆਪ ਉਹ ਨਹੀਂ ਜਾਣਦੀ। ਘਰਾਂ ਦਾ ਜੋੜ ਤੋੜ ਰਿਸ਼ਤਿਆਂ ਦੀਆਂ ਸਾਂਭ 'ਚ ਉਮਰ ਦਾ ਪੜਾ ਕਦੋਂ ਟੱਪਦੀ ਨਹੀਂ ਜਾਣਦੀ। ਰੁਝੇਵਿਆਂ 'ਚ ਤੁਰਦੀ ਰੁਝੇਵਿਆਂ 'ਚ ਤੁਰਦੀ ਆਪ ਆਪਣੀ ਹੱਥੀ ਕਦ ਕੈਦ ਹੁੰਦੀ ਨਹੀਂ ਜਾਣਦੀ। ਸ਼ੀਸ਼ਾ ਵੇਖਦੀ ਵੀ ਗਿਣਤੀਆਂ ਮਿਣਤੀਆਂ ਕਰਦੀ ਆਪਣੇ 'ਚ ਗੁਆਚੀ ਸ਼ੀਸ਼ੇ 'ਤੇ ਪਏ ਦਾਗ ਗੁਆਚੀ ਡੋਰ ਭੋਰ ਹੋਇਆ ਬੈਠੀ ਤੱਕਦੀ ਪੱਥਰ ਹੋਈ ਛੱਡ ਬੈਠਦੀ ਹੈ ਖਿਆਲ ਕਿ ਉਸ ਨਾਲ ਕੋਈ ਹੈ। ਮੇਰੀ ਅਗਲੀ ਕਵਿਤਾ ਹੈ ਆਪਣੀ ਪਛਾਣ। ਖੁਦ ਨੂੰ ਜਦ ਤੱਕਿਆ ਉਹ ਮੈਂ ਨਹੀਂ ਸਾਂ। ਅਕਸ ਭਾਵੇਂ ਮੇਰਾ ਸੀ, ਨਹੀਂ ਸੀ ਵੇਖਿਆ ਕਦੇ ਨਿਗਾਹਾਂ 'ਚ ਬੈਠੀਆਂ ਉਸਨੂੰ। ਉਹ ਵੇਖ ਰਿਹਾ ਸੀ ਸ਼ੀਸ਼ੇ 'ਚ ਦਿਸਦਾ ਸੀ, ਪਾਸ ਨਹੀਂ ਸੀ ਕਿਤੇ ਆਪਣੀਆਂ ਅੱਖਾਂ ਮੈਨੂੰ ਹੀ ਵੇਖ ਚੁੱਪ ਸਨ, ਹੈਰਾਨ ਸਨ। ਕਿਉਂ ਕਈ ਵਾਰ ਆਪਣੇ ਹੀ ਅੰਦਰ ਕਿਸੇ ਹੋਰ ਦੇ ਹੋਣ ਦਾ ਆਉਂਦਾ ਹੈ ਖਿਆਲ। ਇੱਥੇ ਤਾਂ ਕੋਈ ਕਿਸੇ ਦਾ ਨਹੀਂ, ਸਭ ਆਪਣੇ ਹੀ ਰੰਗ 'ਚ ਡੁੱਬੇ ਤੁਰੀ ਫਿਰਦੇ ਨੇ। ਰੰਗ ਲਿਬਾਸ ਬਦਲਦੇ, ਕਦਮ ਤੋਂ ਕਦਮ ਬਦਲਣ ਦੀ ਖਬਰ ਵੀ ਕਿਸੇ ਨੂੰ ਨਹੀਂ। ਕੌਣ ਪੁੱਛਦਾ, ਕਿਸ ਦੱਸਣਾ, ਸ਼ਬਦ ਹੈਨ ਕਿਸ ਪਾਸ, ਜਵਾਬ ਦੇਣੇ ਸੌਖੇ ਨਹੀਂ ਹੁੰਦੇ। ਪਰ ਉਸ ਖਿਆਲ ਦਾ ਕੀ ਕਰਾਂ, ਕਿਸ ਨੂੰ ਦੱਸਾਂ ਜੋ ਤੁਰ ਪੈਂਦਾ ਹੈ ਆਪਣੀ ਚਾਲ ਰਫਤਾਰ, ਉਮਰ ਦੇ ਉਲਟ ਸਮੇਂ ਤੋਂ ਪਾਰ। ਕਿਸ ਨੂੰ ਦੱਸਾਂ ਜੋ ਤੁਰ ਪੈਂਦਾ ਹੈ ਆਪਣੀ ਚਾਲ ਰਫਤਾਰ, ਉਮਰ ਦੇ ਉਲਟ ਸਮੇਂ ਤੋਂ ਪਾਰ। ਅਗਲੀ ਕਵਿਤਾ ਰਿਸ਼ਤੇ। ਤੈਨੂੰ ਲੱਗਦਾ ਸੂਰਜ ਹਵਾ ਸ਼ਬਦ

ਅੱਖਰ ਅੱਖਰ ਹੋ ਪੜਿਆ ਸੀ ਜਿਸਨੂੰ, ਅੱਖਰ ਅੱਖਰ ਹੋ ਪੜਿਆ ਸੀ ਜਿਸਨੂੰ, ਹਵਾ ਜਿਹਾ ਹੋ ਪਾਸ ਹੈ ਕਿਧਰੇ, ਹੁਣ ਲੱਭਦਾ ਵੀ ਨਹੀਂ। ਤਾਈਓ ਅਡੋਲ, ਤਾਈਓ ਅਡੋਲ ਤੁਰ ਪਈ ਵਾਂ ਰੁੱਖਾਂ ਵੱਲ, ਪੈਰਾਂ 'ਚ ਹੁਣ ਝਾਂਜਰ ਨਹੀਂ। ਤਾਈਓ ਅਡੋਲ ਤੁਰ ਪਈ ਵਾਂ ਰੁੱਖਾਂ ਵੱਲ, ਪੈਰਾਂ 'ਚ ਹੁਣ ਝਾਂਜਰ ਨਹੀਂ। ਰਾਹ ਨੂੰ ਪਹਿਨ ਲਿਆ ਮੈਂ,

ਹੀ ਸੀ। ਹਨੇਰਾ ਤਾਂ ਨਾਲ ਹੀ ਸੀ, ਕੁਝ ਚਿਰਾਂ ਤੋਂ ਹੁਣ ਅੰਦਰੋਂ ਬਾਹਰ ਹੋ ਤੁਰੀ ਹਾਂ। ਜੰਗਲ 'ਚ ਚੁੱਪ ਦੀ ਆਵਾਜ਼, ਜੰਗਲ 'ਚ ਚੁੱਪ ਦੀ ਆਵਾਜ਼ ਹੈ ਪੜ੍ਹਨੀ ਪੈਂਦੀ, ਜੰਗਲ ਦੀ ਖਾਮੋਸ਼ੀ ਮਾਰ ਦਿੰਦੀ। ਚੁੱਪ ਦੀ ਆਵਾਜ਼ ਹੈ ਪੜ੍ਹਨੀ ਪੈਂਦੀ, ਜੰਗਲ ਦੀ ਖਾਮੋਸ਼ੀ ਮਾਰ ਦਿੰਦੀ। ਮੈਂ ਵੀ ਸਾਂ ਮਰ ਰਹੀ, ਮੈਂ ਵੀ ਸਾਂ ਮਰ ਰਹੀ, ਚੁੱਪ 'ਚ ਹਰ ਸਾਹ ਭਰਦੀ। ਭੁੱਲ ਜਾਣਾ ਖੁਦ ਨੂੰ, ਭੁੱਲ ਜਾਣਾ ਖੁਦ ਨੂੰ ਸੌਖਾ ਨਹੀਂ ਹੁੰਦਾ। ਸਾਹਾਂ ਦੀ ਤਰਤੀਬ ਹੀ, ਸਾਹਾਂ ਦੀ ਤਰਤੀਬ ਹੀ ਜਿਵੇਂ ਭੁੱਲ ਗਈ ਸਾਂ। ਅੱਜ ਇੱਕ ਖਾਬ, ਅੱਜ ਇੱਕ ਖਾਬ ਮੈਂ ਆਪਣੇ ਲਈ ਹੈ ਪਹਿਨ ਲਿਆ। ਇਤਨੀ ਖੁੱਲ੍ਹ ਤਾਂ ਹੈ ਮੈਨੂੰ, ਇਤਨੀ ਖੁੱਲ੍ਹ ਤਾਂ ਹੈ ਮੈਨੂੰ। ਕਵਿਤਾ ਪਾਠ ਤੁਸੀਂ ਸੁਣ ਰਹੇ ਸੀ ਪ੍ਰਭਜੋਤ ਕੌਰ ਸਬਰਵਾਲ ਤੋਂ। ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਗੀਤ ਗਾਇਕ ਸੁਰਜੀਤ ਬਿੰਦਰਖੀਆ ਦੀ ਆਵਾਜ਼ 'ਚ ਕਿ ਉਹ ਕਿਵੇਂ ਕਾਲੀ ਗਾਨੀ ਦੀ ਤਾਰੀਫ ਕਰ ਰਹੇ ਨੇ। ਗੀਤ ਦੇ ਬੋਲ ਲਿਖੇ ਨੇ ਸ਼ਮਸ਼ੀਰ ਸਿੰਘ ਸੰਧੂ ਨੇ।

ਗੋਰੇ ਰੰਗ ਨੂੰ ਚਾਰ ਚੰਨ ਲਾਉਂਦੀ। ਇਹ ਗੀਤ ਤੁਸੀਂ ਸੁਣ ਰਹੇ ਸੀ ਸੁਰਜੀਤ ਬਿੰਦਰਖਿਆ ਦੀ ਆਵਾਜ਼ 'ਚ। ਗੀਤ ਦੇ ਬੋਲ ਲਿਖੇ ਸਨ ਸ਼ਮਸ਼ੀਰ ਸੰਧੂ ਨੇ। ਅਤੇ ਆਓ ਹੁਣ ਅਗਲਾ ਗੀਤ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ 'ਚ। ਉਹ ਕਿਹੜੇ ਚੰਨ ਦਾ ਇੰਤਜ਼ਾਰ ਕਰ ਰਹੇ ਨੇ?

ਗਾਇਕ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ ਅਤੇ ਗੀਤ ਦੇ ਬੋਲ ਲਿਖੇ ਸਨ ਪ੍ਰਗਟ ਸਿੰਘ ਨੇ। ਇੰਤਜ਼ਾਰ ਅਤੇ ਉਡੀਕ ਦਾ ਵੀ ਆਪਣਾ ਹੀ ਮਜ਼ਾ ਹੁੰਦਾ ਏ, ਉਡੀਕ ਵੀ ਕੋਈ ਸਬਰ ਵਾਲਾ ਹੀ ਕਰ ਸਕਦਾ ਏ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਏ। ਹੁਣ ਸ਼ਵਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਡੁਰਾਂਡ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਚ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 20-20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤੀ 10 ਵਜੇ ਖੇਡਿਆ ਜਾਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਕਾਰਤਾ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬਾਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਮੀਟਿੰਗ ਦੌਰਾਨ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਅਤੇ ਦੋਵਾਂ ਮੁਲਕਾਂ ਦਰਮਿਆਨ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਗਈ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਲ 2018 ਵਿਚ ਭਾਰਤ ਤੇ ਇੰਡੋਨੇਸ਼ੀਆ ਦਰਮਿਆਨ ਸਥਾਪਿਤ ਵਿਆਪਕ ਰਣਨੀਤਿਕ ਭਾਈਵਾਲੀ ਪ੍ਰਗਤੀ ਦੇ ਇਕ ਨਵੇਂ ਪੜਾਅ ਚ ਦਾਖਲ ਹੋ ਰਹੀ ਹੈ। ਜਕਾਰਤਾ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬਾਵੋ ਸੁਬਿਆਂਤੋ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਚ ਉਨਾਂ ਕਿਹਾ ਕਿ ਵਧ ਰਹੇ ਆਪਸੀ ਵਿਸ਼ਵਾਸ ਨੇ ਰੱਖਿਆ, ਸੁਰੱਖਿਆ ਅਤੇ ਸਮੁੰਦਰੀ ਖੇਤਰਾਂ ਚ ਸਹਿਯੋਗ ਨੂੰ ਮਜ਼ਬੂਤ ਕੀਤੈ ਤੇ ਦੋਵੇਂ ਮੁਲਕ ਰੱਖਿਆ ਆਦਾਨ ਪ੍ਰਦਾਨ, ਆਫ਼ਤ ਪ੍ਰਬੰਧਨ ਸਹਿਯੋਗ ਤੇ ਉਦਯੋਗਿਕ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ ਨੇ।
1: आज हमने डिफेंस एक्सचेंज, डिजास्टर मैनेजमेंट और इंडस्ट्रियल सहयोग बढ़ाने पर सहमति बनाई। अब हम दोनों देशों के कोस्ट गार्ड हिंद महासागर में मैरिटाइम सेफ्टी और सिक्योरिटी के लिए मिलकर काम करेंगे। दो करीबी मैरिटाइम देश होने के नाते हमने ब्लू इकोनॉमी, पोर्ट डेवलपमेंट और मैरिटाइम ट्रेड में आपसी सहयोग बढ़ाने का भी निर्णय लिया है।
0: ਦੁਵੱਲੇ ਸਬੰਧਾਂ ਦੇ ਭਵਿੱਖ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਭਾਰਤ ਇੰਡੋਨੇਸ਼ੀਆ ਭਾਈਵਾਲੀ ਇਕ ਨਵਾਂ ਸੁਨਹਿਰੀ ਅਧਿਆਇ ਅੱਜ ਸ਼ੁਰੂ ਹੋ ਰਿਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਸਤਖਤ ਕੀਤੇ ਗਏ ਸਮਝੌਤਿਆਂ ਨਾਲ ਭਾਰਤ ਦੀਆਂ ਉੱਚ ਗੁਣਵੱਤਾ ਵਾਲੀਆਂ ਅਤੇ ਕਿਫਾਇਤੀ ਦਵਾਈਆਂ ਇੰਡੋਨੇਸ਼ੀਆ ਦੇ ਲੋਕਾਂ ਲਈ ਵਧੇਰੇ ਆਸਾਨੀ ਨਾਲ ਉਪਲਬਧ ਹੋਣਗੀਆਂ। ਉਨਾਂ ਕਿਹਾ ਕਿ ਭਾਰਤ ਇੰਡੋਨੇਸ਼ੀਆ ਚ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ ਚ ਯੋਗਦਾਨ ਦੇਵੇਗਾ। ਉਨਾਂ ਕਿਹਾ ਕਿ ਭਾਰਤ ਵਿਚ ਵਿਕਸਿਤ ਕਣਕ ਦੇ ਬੀਜਾਂ ਦੀ ਸਪਲਾਈ ਇੰਡੋਨੇਸ਼ੀਆ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਅਤੇ ਦੋਵੇਂ ਦੇਸ਼ ਨਿਰੰਤਰ ਖੇਤੀਬਾੜੀ ਤੇ ਤਕਨਾਲੋਜੀ ਵਿਚ ਸਰਵਉੱਚ ਅਭਿਆਸ ਨੂੰ ਸਾਂਝਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਯੂਨੀਫਾਈਡ ਪੇਮੈਂਟ ਸਿਸਟਮ ਇੰਟਰਫੇਸ UPI ਜਲਦ ਹੀ ਇੰਡੋਨੇਸ਼ੀਆ ਦੀ ਅਦਾਇਗੀ ਪ੍ਰਣਾਲੀ ਨਾਲ ਜੋੜਿਆ ਜਾਵੇਗਾ।
1: ਪੀਪਲ ਟੂ ਪੀਪਲ ਟਾਈਸ हमारे संबंधों की सबसे बड़ी शक्ति है। हमें बहुत खुशी है कि भारत की UPI इंडोनेशिया के पेमेंट सिस्टम के साथ इंटीग्रेट होने जा रही है। इससे ईज ऑफ डूइंग बिजनेस और ईज ऑफ ट्रैवल दोनों को ही बल मिलेगा।
0: ਉਨਾਂ ਐਲਾਨ ਕੀਤਾ ਕਿ ਦੋਵੇਂ ਦੇਸ਼ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਇੰਡੋਨੇਸ਼ੀਆ ਦੀ ਇਤਿਹਾਸਕ ਯਾਤਰਾ ਦੀ ਸ਼ਤਾਬਦੀ ਉਤਸ਼ਾਹ ਨਾਲ ਮਨਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਨਵਾਜ਼ਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬਾਵੋ ਸੁਬਿਆਂਤੋ ਨੇ ਇਕ ਸਮਾਰੋਹ ਚ ਪ੍ਰਦਾਨ ਕੀਤਾ। ਸ੍ਰੀ ਮੋਦੀ ਨੇ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਤੇ ਰਾਸ਼ਟਰਪਤੀ ਇੰਡੋਨੇਸ਼ੀਆ ਦੀ ਸਰਕਾਰ ਤੇ ਉਥੋਂ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ।
1: प्रेसिडेंट प्रबोवो को उनका हृदय से आभार व्यक्त करता हूं और आज इंडोनेशिया की यात्रा करते हुए मुझे बहुत खुशी हो रही है। आज सुबह मुझे आदर के साथ इंडोनेशिया का सर्वोच्च सम्मान दिया गया है। ये सम्मान कोटि कोटि भारतवासियों का है, इंडोनेशिया के लोगों की भावनाओं का है।
0: ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਵਾਜ਼ੇ ਜਾਣ ਤੇ ਵਧਾਈ ਦਿੱਤੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਡੁਰਾਂਡ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਨਵੀਆਂ ਟੀਮਾਂ ਡੁਰਾਂਡ ਕੱਪ, ਰਾਸ਼ਟਰਪਤੀ ਕੱਪ ਤੇ ਸ਼ਿਮਲਾ ਟਰਾਫੀ ਦੇ ਚੈਂਪੀਅਨ ਬਣਨ ਵਾਸਤੇ ਮੁਕਾਬਲਾ ਕਰਨਗੀਆਂ। ਇਸ ਸਾਲ ਦੇ ਟੂਰਨਾਮੈਂਟ ਵਿਚ ਲੰਕਾ ਦੀ ਟੀਮ ਸ਼ਮੂਲੀਅਤ ਤੇ ਖੁਸ਼ੀ ਜ਼ਾਹਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਇਹ ਇਤਿਹਾਸਕ ਮੁਕਾਬਲਾ ਹੋਰ ਵੀ ਪ੍ਰਸਿੱਧ ਹੋ ਜਾਏਗਾ। ਰਾਸ਼ਟਰਪਤੀ ਨੇ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਤੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਦੀ ਸੱਚੀ ਭਾਵਨਾ ਨੂੰ ਬਰਕਰਾਰ ਰੱਖਣ ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਇਤਿਹਾਸਕ ਮੁਕਾਬਲੇ ਦਾ ਮਾਣ ਹੋਰ ਵਧਾਉਣ ਦੀ ਅਪੀਲ ਕੀਤੀ।
2: हम वर्ष 2047 तक भारत को विकसित राष्ट्र बनाने के लक्ष्यों के साथ आगे बढ़ रहे हैं। मुझे विश्वास है कि

0: जिस प्रकार फुटबॉल में खिलाड़ी एक दूसरे का सहयोग करते हुए टीम को विजेता बनाते हैं, उसी प्रकार हम सभी देशवासी एक दूसरे के साथ देते हुए विकसित भारत के लक्ष्यों को प्राप्त करने में सफल होंगे।
1: ਰਾਸ਼ਟਰਪਤੀ ਨੇ ਇਸ ਗੱਲ ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਕੋਲਕਾਤਾ, ਗੁਹਾਟੀ, ਇੰਫਾਲ ਤੇ ਸ਼ਿਲਾਂਗ ਤੋਂ ਇਲਾਵਾ ਇਸ ਸਾਲ ਦਾ ਡੁਰੰਟ ਕੱਪ ਰਾਂਚੀ ਵਿਚ ਵੀ ਕਰਵਾਇਆ ਜਾ ਰਿਹੈ। ਸਤਾਰਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿਚ ਯੁਨੀਵਰਸਿਟੀਆਂ ਤੇ ਕਾਲਜਾਂ ਲਈ ਵੱਖ ਵੱਖ ਮੁਕਾਬਲਿਆਂ ਚ 7 ਵਿਚੋਂ ਪੰਜਾਬ ਦੇ 2 ਤੇ ਹਰਿਆਣਾ ਦੇ ਇਕ ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਐ। ਪੰਜਾਬ ਸਥਿਤ ਸੰਸਥਾਵਾਂ ਚ ਡੀਏਵੀ ਕਾਲਜ ਜਲੰਧਰ ਤੇ ਬਠਿੰਡਾ ਦੀ ਕੇਂਦਰੀ ਯੁਨੀਵਰਸਿਟੀ ਪੰਜਾਬ, ਜਦਕਿ ਕੁਰੂਕਸ਼ੇਤਰ ਯੁਨੀਵਰਸਿਟੀ ਹਰਿਆਣਾ ਤੋਂ ਐ। ਦੇਸ਼ ਦੀਆਂ 51 ਯੁਨੀਵਰਸਿਟੀਆਂ ਤੇ ਕਾਲਜਾਂ ਵਿਚੋਂ ਇਹ 7 ਸੰਸਥਾਨ ਚੁਣੇ ਗਏ ਨੇ। ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਚ GMC ਬਾਲਯੋਗੀ ਆਡੀਟੋਰੀਅਮ ਸੰਸਦ ਭਵਨ ਕੰਪਲੈਕਸ ਵਿਖੇ ਕਰਵਾਇਆ ਜਾ ਰਿਹੈ। ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਤੇ ਇਨਾਮ ਜੇਤੂ ਯੁਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਚ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦੇਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਤ੍ਰਿਣਮੂਲ ਕਾਂਗਰਸ ਦੇ ਬੈਂਕ ਖਾਤਿਆਂ ਨਾਲ ਜੁੜੇ ਸ਼ੱਕੀ ਫੰਡਾਂ ਤੇ ਅਨਿਯਮਿਤ ਵਿੱਤੀ ਲੈਣ ਦੇਣ ਦੇ ਮਾਮਲੇ ਚ ਅੱਜ ਕੋਲਕਾਤਾ ਤੇ ਉਸ ਦੇ ਆਲੇ ਦੁਆਲੇ ਦੇ 5 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਐ। ਏਜੰਸੀ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ 150 ਕਰੋੜ ਰੁਪਏ ਤੋਂ ਵੱਧ ਦੀ ਵੱਡੀ ਰਕਮ ਸ਼ੱਕੀ ਉਦੇਸ਼ਾਂ ਲਈ ਹਵਾਬਾਜ਼ੀ ਤੇ ਯਾਤਰਾ ਕੰਪਨੀਆਂ ਰਾਹੀਂ ਭੇਜੀ ਗਈ ਸੀ। ਸ੍ਰੀ ਅਮਰਨਾਥ ਯਾਤਰਾ ਦਾ 6ਵਾਂ ਜਥਾ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਹੇਠ ਰਵਾਨਾ ਕੀਤਾ ਗਿਆ। ਸਾਡੇ ਪੱਤਰਕਾਰ ਨੇ ਦਸਿਆ ਕਿ ਕੁੱਲ 8,815 ਸ਼ਰਧਾਲੂ ਪਵਿੱਤਰ ਗੁਫਾ ਲਈ ਰਵਾਨਾ ਹੋਏ। ਇਨ੍ਹਾਂ ਵਿਚੋਂ 3,999 ਸ਼ਰਧਾਲੂ ਬਾਲਟਾਲ ਰੂਟ ਰਾਹੀਂ ਅਤੇ 4,826 ਸ਼ਰਧਾਲੂ ਪਹਿਲਗਾਮ ਮਾਰਗ ਰਾਹੀਂ ਰਵਾਨਾ ਹੋਏ ਨੇ। ਦੋਵਾਂ ਰਸਤਿਆਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਯਾਤਰਾ ਨੂੰ ਯਕੀਨੀ ਬਣਾਉਣ ਲਈ ਪੁਲਿਸ, CRPF ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਤੈਨਾਤ ਕੀਤਾ ਗਿਐ। ਭਾਰਤ ਕੱਲ ਤੋਂ ਕੇਰਲ ਦੇ ਕੋਚੀ ਵਿਚ ਸ਼ੁਰੂ ਹੋਣ ਵਾਲੀ 2 ਰੋਜ਼ਾ ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਦਸਿਆ ਕਿ ਇਸ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀ ਸਹਿਯੋਗ ਨੂੰ ਮਜ਼ਬੂਤ ਕਰਨਗੇ ਤੇ ਆਪੋ ਆਪਣੇ ਬ੍ਰਿਕਸ ਚੇਅਰਪਰਸਨਾਂ ਦੀ ਅਗਵਾਈ ਹੇਠ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਲਈ ਇਕ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਗੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤੈ। ਇਸ ਤੋਂ ਇਲਾਵਾ 11 ਤੇ 12 ਜੁਲਾਈ ਨੂੰ ਵੀ ਇਨ੍ਹਾਂ ਖੇਤਰਾਂ ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਐ। ਇਸ ਦੌਰਾਨ ਪੰਜਾਬ ਦੇ ਜਲੰਧਰ ਸਮੇਤ ਕਈ ਥਾਵਾਂ ਤੇ ਅੱਜ ਦਰਮਿਆਨੀ ਬਾਰਿਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਐ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਪਰਿਵਾਰ ਸਮੇਤ ਅੱਜ ਪੰਜਾਬ ਦੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਵਿਸ਼ਵ ਕੱਪ ਦੇ ਸਿਖਲਾਈ ਕੈਂਪ ਲਈ ਬੈਂਗਲੁਰੂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ,
2: ਹੁਣ ਮੇਜਰ ਟੂਰਨਾਮੈਂਟ ਆ, ਵਰਲਡ ਕੱਪ ਆ, ਸਾਰੇ ਜਣੇ ਵਧੀਆ ਕਰਨ ਤੇ ਉਮੀਦ ਕਰਦੇ ਹਾਂ ਕਿ ਜਿੱਦਾਂ ਟੀਮ ਦੀ ਪਰਫਾਰਮੈਂਸ ਰਹੀ ਆ ਯੂਰਪ ਟੂਰ ਦੇ ਵਿੱਚ ਉਹਨੂੰ ਬਰਕਰਾਰ ਰੱਖਾਂਗੇ, ਉਹਨੂੰ ਹੋਰ ਵਧੀਆ ਕਰਾਂਗੇ। ਥੋੜਾ ਹੀ ਟਾਈਮ ਆ ਸਾਡੇ ਕੋਲ, ਹੁਣ ਸਾਡਾ ਟ੍ਰੇਨਿੰਗ ਕੈਂਪ ਸ਼ੁਰੂ ਹੋ ਰਿਹਾ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਟਾਈਮ ਆ ਸਾਡੇ ਕੋਲ ਵਧੀਆ ਯੂਟੀਲਾਈਜ਼ ਕਰੀਏ, ਇਸ ਵਾਰ ਵਰਲਡ ਕੱਪ ਜਿੱਤ ਕੇ ਲੈ ਕੇ ਆਈਏ।
1: ਕ੍ਰਿਕਟ ਵਿਚ ਭਾਰਤ ਅਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਾਟਿੰਗਹਮ ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤੀ 10 ਵਜੇ ਸ਼ੁਰੂ ਹੋਵੇਗਾ। ਮੇਜ਼ਬਾਨ ਇੰਗਲੈਂਡ ਨੇ ਸ਼ਨਿਚਰਵਾਰ ਨੂੰ ਮੈਨਚੈਸਟਰ ਵਿਚ ਖੇਡੇ ਗਏ ਦੂਜੇ 2020 ਮੈਚ ਵਿਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਕਾਰ ਪਹਿਲਾ 2020 ਮੈਚ ਮੀਂਹ ਕਾਰਨ ਡਰਾ ਰਿਹਾ ਸੀ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਡੁਰੰਟ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਤੇ ਉਨ੍ਹਾਂ ਨੂੰ ਰਵਾਨਾ ਕੀਤਾ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੀਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਚ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਾਟਿੰਗਹਮ ਚ ਰਾਤੀ 10 ਵਜੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮੀ 6:20 ਤੇ। ਨਮਸਕਾਰ।
3: आदाब, ये आकाशवाणी है, खबरों के साथ मैं असलम बेग। वजीर आजम नरेंद्र मोदी ने जकार्ता में इंडोनेशिया के सदर प्रम्बोवो सुबियांतो के साथ वफद की सतह की बातचीत की। अहम मादनियात, टेक्नोलॉजी, खुराक की यकीनी फराहमी, दवाओं और समंदरी सलामती समेत बहुत से मैदानों में एक दूसरे के साथ मुफाहमतनामे किए गए। वज़ीर आज़म को जकार्ता में